0: ਦੇਹੜੀ ਵੇ ਜਿਹੜੀ ਵੈਨ ਕਹਿ ਕੋਈ ਕਹਿ ਹਿਰਨੀ ਜਿਹੜੀ ਵੇਲਾ ਕਹਿ ਬੜਾ ਕੋਈ ਦੂਜੀ ਬੱਕਰੀ ਹੈ ਜੇ ਕੋਈ ਜੰਗਲੀ ਹੈ ਜੰਗਲੀ ਮੁਰਗਾ ਹੁਰਗਾ ਤਾਂ ਕਈ ਹੁਣੀਆਂ ਪਰ ਆ ਗਿਆ ਹੈ ਜੇ ਕੋ ਕਹਿ ਨੀ ਕਹਿ ਮਾਰ ਮਾਰ ਖਾਓ
1: ਮਾਂ ਖੋਰ
0: ਮੈਨੇ ਕਹੋ ਢੰਗ ਕਹਿ ਬਾਬਾ ਜੰਗਲੀ ਬੱਕਰੀ ਹੈ ਤੂੰ ਕੌਣ ਛੋਡੇ
1: ਵੀ ਇਹਨੇ ਛੋਡੇ ਵਿਨ ਵਾਸਤੇ ਜ ਹੈ ਕਿ ਬਈ ਇਨਮੇ ਵੈਸ਼ਵਿਕ ਜਾਗਰੂਕਤਾ ਲਾਉਣੀ ਔਰ ਇਨ ਬਚਾਉਣ ਵਾਸਤੇ ਲੋਕਾਂ ਮੈਂ ਜਾਗਰੂਕਤਾ ਪੈਦਾ
0: ਦੇਖੋ ਕੁਦਰਤ ਕਿਹੜੋ ਹੈ ਜੀਵ ਹੈ ਜਿਗਨੀ ਮਿਨਕ ਕੋ ਛੋੜੀ ਹੈ ਮਿਨਕ ਜੀਵ ਜੀਵ ਲਾਲ ਲਾਗੋੜੋ ਤੋ ਹਸੀ ਬਾਤ ਹੈ ਬਾਈ ਦੇਖਿਆ ਕਿ ਬਾਈ ਆ ਜੰਗਲੀ ਬੱਕਰੀ ਕੁਦਰਤ ਕੋਈ ਹੈ ਆ ਤਾਂ ਇਨੇ ਹੈ ਜੋ ਕਹਿ ਨੀ ਕਿ ਇਹਨੇ ਵੰਸ਼ ਨੇ ਖਤਮ ਨਹੀਂ ਕਰਨਾ ਬਚਾਉਣਾ ਹੈ
1: ਸਹੀ ਬਾਤ
0: ਔਰ ਅਪਰੇਟੀ ਕੋਈ ਰਿੰਦ ਰੋਈ ਦਾ ਜੀਵ ਹੈ ਬਾ ਨੇ ਬਚਾਉਣਾ ਆਪਾਂ ਫਰਜ਼ ਆ ਕੋਈ ਦਾਦਾ ਚਰਕੀ ਕਰ ਲੋ ਬਜਵਾਈ
1: ਨਹੀਂ ਨਹੀਂ ਨਹੀਂ
0: ਤੋ ਆ ਉਹਨਾਂ ਟਾਬਰ ਕੀ ਨੀ ਦੇਖ ਸਕਿਆ ਲਾਗ ਬਾਈ
1: ਹਾਚੀ ਬਾਤ
0: ਐੜਾ ਐੜਾ ਜੀਵ ਹੁੰਦਾ ਠੀਕ ਹੈ ਜੀ
1: ਸਹੀ
0: ਰਾਸ਼ਟਰ ਮੰਡਲ ਕਿਹੜਾ ਮੰਡਲ ਹੈ ਮੰਡਲ
1: ਉਹ ਆਮ ਤੌਰ ਮਾਤੇ ਰਾਸ਼ਟਰ ਮੰਡਲ ਦਿਵਸ ਵਿਸ਼ਵ ਭਰ ਰੇ ਮਾਇਨੇ ਹਰ ਸਾਲ ਮਾਰਚ ਮਹੀਨਾ ਰੇ ਦੂਸਰਾ ਸੋਮਵਾਰ ਨੇ ਮਨਾਈ ਜਾ ਕਰੇ ਲੇਕਿਨ ਭਾਰਤ ਰੇ ਕੋਈ ਐਡਾ ਚੁਣਿੰਦਾ ਦੇਸ਼ ਹੈ ਜਕਰ ਮਾਇਨੇ ਰਾਸ਼ਟਰ ਮੰਡਲ ਦਿਵਸ 24 ਮਈ ਰਾ ਮਨਾਈ ਜਾ
0: ਓ ਠੀਕ ਠੀਕ ਹੈ ਮੰਡਲ ਬਣੀ ਹੋਣਾ
1: ਸੰਗਠਨ ਹੈ ਜੋ ਬ੍ਰਿਟਿਸ਼ ਕਾਨੂੰਨ ਔਰ ਸਰਕਾਰ ਦੇ ਅਧੀਨ ਹੋ
0: ਅੰਗਰੇਜ਼ਾਂ ਦਾ ਸਿੱਕਾ ਕਹਿ ਬਈ ਕਹਿ ਨੀ ਕਿ ਗੁਲਾਮ ਦੇਸ਼ ਆ ਬਈ ਆਜ਼ਾਦ ਹੋ ਗਿਆ ਸੀ ਬਈ ਆਪ ਨੂੰ ਸੰਗਠਨ ਬਣਾਇਆ
1: ਹਾਂ ਸਰ ਇਹਨੂੰ ਜੋ ਮੁਖਿਆਲਯ ਹੈ ਉਹ ਲੰਡਨ ਦੇ ਮਾਇਨੇ
0: ਆ ਬਸ ਕੀ ਕੋਲ ਕਟੀ ਹੋਇਆ ਜਟੀ ਹੋਇਆ ਨੇ ਅਪੋਰਟੀ ਖੋਲੋ ਤੇ ਕੋਈ ਨਾ ਦੇ ਪਰ ਹੈ ਬਈ ਨੀਲਮ
1: ਹਾਂ ਸਰ
0: ਉਹ ਹੈ ਜੋ ਕਉ ਮੁਕੜੋ ਗੀਤ ਗਾਇਆ ਜੀ
1: ਦੁਸ਼ਮਨ ਨਾ ਕਰੇ ਦੋਸਤ ਨੇ ਜੋ ਕੰਮ ਕੀਆ ਹੈ
0: ਕੌਣ ਕਰੀਓ ਕੌਣ ਦੁਸ਼ਮਣ ਹੈ ਕਿਨੋ ਥਾਰੂ ਮੂੰਹ ਦੋ
1: ਓ ਨਵਲੋ ਬਾਯੂ ਕਈ ਕਰੋ
0: ਵਾ ਵਾ
1: ਮੈਂ ਆਪਨੇ ਕਟੇ ਦੁਸ਼ਮਨ ਕਿਓ ਤੇ ਤੋ ਹੈਣੋ
0: ਹੈਣੋ ਜਦ ਵਾ
1: ਜਣਾ ਤਾਂ ਆਵਾ ਰੋਜ਼ ਰੋਜ਼ ਯੂ ਕਈ ਕਰੋ
0: ਵਾ ਭਾਈ ਇਹ ਵਾ ਕੀ ਕੋਈ ਬਾਤ ਪੁੱਛਣ ਮੈਂ ਕੀ ਕੋਈ ਕਹਿ ਨਹੀਂ ਹੰਕੋ ਕੋਨੀ ਔਰ ਦੇਖ ਬਾਈ ਦੇਖੋ ਕਹਿ ਬਾਈ ਕਈ ਹੈ ਜੋ ਹੈਣ ਦੁਸ਼ਮਣ ਬਣ ਜਾ ਦੁਸ਼ਮਣ ਹੈਣ
1: ਹੈਣ ਬਣ ਜਾ
0: ਦੂਸਰਾ ਖੇਲ ਹੈ ਮੱਦੀ ਦਾ ਖੇਲ ਹੈ ਤਾਂ ਬਾਈ ਉਹ ਹੈ ਜੋ ਕਿਹੜਾ ਗੀਤ ਲੋ
1: ਹੁਣਾ ਇਹ ਤੂੰ ਪੂਰੋ
0: ਹਾਂ ਹੁਣਾ ਜਵਾਈ
1: ਹਾਂ ਸਾ ਹੁਣਾ

ਪਰ ਆਈ ਇਹ ਅਰਜ ਸੁਣਾ ਦੀ ਮੈਂ ਫੇਰ ਰਸੋੜੇ ਮਹਿਜ ਬੜੀਆ ਕਹਿ ਨੀ ਭੁਜਦੀਆਂ ਪਕਾਓ ਔਰ ਹੂੰ ਫੇਰ ਦੂੰ ਮਾੜਾ ਔਰ ਮੈਂ ਤਾਰਾ ਹੀ ਖਾਸਾ ਉੱਚਾ ਆਈ ਗਾ ਤਾਵੜੇ ਮੈਂ ਜਾਈ ਜੋ ਆਈ ਜੋ ਮਤ ਹੈਂਗ ਬਾਦ ਵੀ ਹੈ ਜੋ ਹਾਊਸ ਦਿੱਤੀ ਰਾਜ ਜੋ ਅੰਦਾਜ਼ੀਓ ਪੜੇ ਹੈ ਪ੍ਰੋਗਰਾਮ ਨੂੰ ਟਾਈਮ ਹੋ ਗੋ ਪੂਰੋ ਤੋ ਭਾਈ ਸਣੋ ਲੇਵਾ ਹੀ ਰਾਮ ਰਾਮ।